ਕਈ ਹਾਜਦਾ ਇਹਨੂੰ ਆਲੇ ਖਾਣੇ ਖੀ ਪੈ ਕਾਇ ਸੀ ਯਾਗੀ ਵਿਸ਼ੇ ਲਾਦੀ ਥਿੰਬਾਈ ਨਿੰਗ ਥੋ ਪਹੁੰ ਸੇਕ ਲੁਈਬੀ ਹੈ ਪਾ ਲੰਗਾਈ ਸੇਂ ਆਂ ਕਸਾ ਪੌਦਾ ਯੇ ਅੰਗੋ ਮਨੇ ਮੀ ਸਨਾ ਪੁਰੂਮ ਯੇ ਲੇਸ਼ਿਨ ਮਾਂ ਬਨੁੰਗ ਦਾ ਯੋ ਫੰ ਮਾਂ ਬਲਿਕ ਤਾਈਨ ਤਬੂ ਮਾਂ ਬੇਰਾ ਯੇ ਥੋਨਾਂ ਸਿੰਗ ਸਾਬਿਨ ਦੀ ਯੋ ਕੋ ਯੇ ਤਬੀ ਨੰ ਅਕਾਰ ਦੀ ਤਰਾ ਯੇ ਸੇਂ ਖੰਮ ਫੰ ਦੀ ਥਵਾ ਲਾ ਨੰ ਗਵਾ ਨੰ ਨਾ ਬੂ ਉ ਕਾਦਰ ਬਦੀ ਤਰਾਈ ਸੀਂ ਖੁੰਬ ਫੰਗੀ ਆਈਦੇ ਨਾ ਪੰਗੀ ਸੁਖਦੂ ਖਾਂਗੇ ਥੰਦਾ ਤੁੰਗਾ ਮਸਾਨੀ ਨਾ ਫਰੰਗ ਰੰਗ ਕੰਨ ਸ਼ਲਾ ਮਖੋਈ ਪੋਂ ਪੋਂ ਪੋਂ ਬੀ ਮੰਗਈ ਸੁਈ ਸੁਰੇ ਦਨਾ।